0: 이게 해야 될 까맣다.
1: 아내가 기니 겐다 뛰올래니 까마까누나 본 이에다 뛰었나니.
0: 아아아아 뛰었어.
1: 뛰니 까마꾸와 뛰었다 뛰무가 뛰니마 아니면 뛰었지 나다.
0: 무슨 놈이다. 뛰어버렸나니.
1: 까마꾸 빨리든 기베다 엄마티가 뱉다니. 마샹가 말기 따두분 못하면 마니까
0: 다들 노래
1: 다들 노래 애가 막고 다들 놀라
0: 다들 노래
1: 애가 막고 뛰어 놀래디 마샹가 말자
0: 그래요.
1: 俺らはまだ。俺も聞いたこと、ゲリラにやるわ。マシャが、いいかめんです。ゲニーに。え、ゲニーで。え、聞かないの?って言われて。バレベーって言った。バラフォーイバレベーを言えば。でんげかまこ。マシャバレベーを言っとけた。え、ことらていかめんの。え、かまこ。
0: 와래 왜했나 우리 빈간호에 봐 하리베
1: 아바레
0: 우리 하시간호 때문에 아메 팬남 메호리 이간호 아빠 그들로 알아 아하렛게 하시간호가 에하 바렛네테 우리 두어호 때문에 몰래가 우태는 사나메 마니 게라코다
1: 에코베리아 게텐베 봐라
0: 게텐도 아네
1: ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ、ああ ਆਦਮ ਹੀਰੇ ਕਮਕੂ ਮਸ਼ਵਾਰਾ ਹੁੰਗਾ ਹਮੂਵੇ ਵਾਰ ਬਹਿਨੀ ਨੇ
0: ਕਨੋਇਆ ਮੇਰੋ ਵੇ ਬਰੀਆ ਕਬ ਫਰੀਆ ਬਵੀਤਾ
1: ਇਨੀ ਨੇ ਹੂਮੀ ਬੁਨੀ
0: ਕਾਬਾ ਬਤਨ ਦਾ
1: ਇਕਨ ਵਾਕਤੇ ਧੱਕਣੀ ਵਾਰੇ ਨੇ ਤਨ ਮੋਤੀਤਾ
0: ਵਾਰੇ ਸਲਾਮ ਬਾ ਬੇੜਵੇ ਆਮੇ ਧਣੀ ਬੋਦ ਕਾਰਿਆ
1: ਇੱਕ ਮੇਰੀਆ ਇਹ ਤਨ ਨੂੰ ਦੇ ਮਾ ਪਾਰ ਵਾਰੀ ਅੰਨਾਨ ਵਰ ਵੈ ਵਿਸ ਕਦਾ ਬੁਰ ਬੁਰ ਹੈ ਗੇ ਅੰਨਾਨ ਇਹਨੂੰ ਮਾ ਪੜੰਗੀ ਕਰਵਾਣ
0: ਇਵੇ ਆਮੇ ਧਣੀ ਹਾਰ ਆਮੇ ਧਣੀ
1: ਇੱਕ ਮੇਰੀਆ
0: ਆਮੇ ਧਣੀ
1: ਦੇਰੀਆ ਕਲੋ ਯਕੀਨ ਵੀ ਯਕੀਨ ਰੁਣਿ ਕਦਵੀ ਮਵੀ ਕੋ ਦੇਖਾ ਕਾਕੁ ਕਾ ਤੁਮੇ ਵਾ ਕਬੁਨਾਨੀ ਮਾ ਇੱਕ ਵਾਰੀ ਨੇ ਕਾੜਾ ਅਸਤੂਨਾ ਮਾਰੇ ਤੂੰ ਨਿਕੁਲ ਦੇ ਨਸੀਬ ਕਾੜਾ ਅਸਤੂਨਾ
0: ತೆಣ್ಣು
1: ಅದೇ ವೆಸ್ ಆರು ಮೆಂಗೆ ಅಮಿಲ್ಲ ಪಾರು ಕಣ್ ಕಂಕ ಸ್ಕುರಾಣಿ ಕೊಂಗಿರ
0: ಕುಂತ ಕೆತ್ತರೆ
1: ಮತಿ ಹೆಂಗ್ಳೇನೆ ನಿಮ್ಮ ಕಂಕ ಮಾಯ ಕೂಡ ಸ್ಕುರಂ ವಾನೆ
0: ಅಮ್ಮ ಅವಳೇನೇನು
1: ತಿವಳೆ ನೀತಾ
0: આ બધું તે નાની રોડી કદાય જોડે કાતા વે માં ઘોરી તું આવું કાંતા વી કોઈ મામી હા વાંગ અંધાર ને તું નીતા
2: એકમાં બધા લાદે તા
0: એ નેનું મેં કેની એકાંક મેં હણ મેં ના બદલે નુકુરે વે નહીં મેવાકનું ધક્ક એનું વા નેનું કલો એ પર રૂડી કદવે ઉના ફિન્ય કી દુનિયે કે આતા એ આવતા બધું સોનાની એહિં દુનિયે દાવરો વાન્યા એકાંગ એ ગોતાં હિંગાને કી બસ પુના હાવા ઉદુઈ નું ફેણ હિસાબ ગોસ કેલ્લે છે

0: Rami Zoo.
1: ਲੱਭੇ ਹੱਵਾ
2: ਲੱਭਾ
1: ਕਿਹਨੇ ਹਾਲ ਹਵਾ ਬਰਾਬਰ ਦਾ ਰੰਗਲੋ
2: ਰੰਗਲੋ
1: ਕਿਹਨੇ ਕਿਹਨੇ ਕੰਤਤ ਦਣੀ
2: ਕੰਤਤ ਤੇ ਰੰਗਲੋ ਹੀ ਰਾਤ ਕੁਰੇ ਦੀਆ
1: ਗੋਹੇ ਨੋ ਦੋ ਦਾ ਦੇ
2: ਆ ਦੇ ਆ
1: ਦੇ ਦੇ ਮੈਂ ਮਿਗਨੇ ਤੇ ਲਵੇ ਕਿ ਮੈਂ ਮੈਂ ਕੀ ਕੇ ਬਣਾ ਬਾਤ ਦੇ ਲਵੇ ਕੇ
2: ਬਾਤ ਦੇ ਲਵਾ ਦੇ ਆ ਗਨ ਕੋ ਬਾਤ ਦੇ ਤੋ ਹੈ
1: ਨਾ ਦੇ ਦੋ ਮੈਂ ਹਰ ਅੰਨਾ ਨੇ ਤਾਂ
2: ਮੈਂ ਹਰ ਅੰਨਾ ਨੇ
1: ਮੈਂ ਆਦੀ ਨੂੰ ਦੇ ਦੋ
2: ਆਦੀ ਨਾ ਦੇ ਮੈਂ ਹਰ ਦਿਹਵਣ ਮਾ ਹੋਗੇ ਦਿਹਵਣ ਤੋ ਆ
1: ਮੈਂ ਹਰ ਦਿਹਵਣ ਮਾ ਕੇ ਦਿਹ ਦੋ ਆਸ ਅਹਮ ਤਾਂ ਅਹਮ ਵੀ ਮਾਈ ਅਕਟੋਬਰ ਦੋ
2: ਆ ਦੇ
1: ਮਹਿੰਦ ਅਕਟੋਬਰ ਦੀ ਹੈ ਅਕਟੋਬਰ ਦੀ ਹੈ ਕਿ ਕੰਮ ਪਾਹ ਕਰਮਾਨ ਨੇ ਹਮ ਵੀ ਮਸ
2: ਮਿਸਾਰ ਕੋ ਦਿਵਰੀ ਕੀ ਵਕੀਆ ਹੈ ਵਾਹ ਕਦੋ
1: ਅਹਮ ਤਾਂ ਨੇ ਹਾਂ ਕੋ ਦਿਵਰੀ ਕਰਮਾਨ ਤੇ ਵਰ ਫੋਰ ਗਦ ਕਰਮਾਨ ਦੋ ਕੋ ਬਾ ਅਹਮ ਵੀ ਮੈਂ ਲਵ ਖਾਸ ਕੋਲਾ ਫਰਾਤਾ ਕੀ ਗੰਗਾ ਕੁਰੀਆ ਮਸੇ ਕੇ ਫਰਮਾ ਜਵਾਬ ਦੇਣੀ ਅਮਰਾਦਾਫੋਰੀ ਉਲੰਗਣ ਇੰਨਾ ਨੇ ਬੇਰ ਗਏ ਤੇਰੇ ਕੰਨੂ ਦਾਣ ਦੋ ਜਾਗੇ ਜਾਗੇ ਬਰਾਬਰ ਬਰਾਬਰ ਐਮ ਏ ਫਹਰੇ ਗਏ ਪ੍ਰੋਗਰਾਮ ਅਡੋ ਹਫ਼ਤੇ ਹੀ ਰਕਮ ਮਰਾ ਜਾਗੇ ਵੇਜ ਮਿਆਰ ਅੱਬਾ ਹੀ ਗੱਲ ਵੇ ਅੱਜ ਮੈਂ ਇੱਦਾਂ ਕੱਖ ਖਾ ਸਕਦਾ ਨਹੀਂ ਬਰਾਬਰ ਕੰਮੇ ਫਾਰ ਕੇ ਬੈਰੇ ਨੂੰ ਹੀ ਗਿਆ ਦਾਣ ਦੋ ਅੱਬਾ
2: ਨੋਟ
1: ਕੋ ਨੁਗਲਿਆ ਕਈ ਹਿਸਾਬ ਗਣੇਸ ਦਮਾ ਕਾਕਾ ਗਣੇਸ਼ ਦੇਨ
2: ਦੇ ਗਾਦੀ ਹਾਥ ਕੁਰਨ ਜੇ ਨੇ ਨੋ
1: ਹਾਂ ਹਮ ਬੇਗਨ ਮੇ ਉਹਨੇ ਕੰਬੇ ਕਹੇ ਗਣੇਸ਼ ਦੇਨ
2: ਮਾਟੂ ਵਾਰੀ ਦੀ ਵੇਨੇ ਵਾਰਾਂ ਹਾਸ ਦੇ ਰਹੁ ਮਾਇਤੇ
1: ਇਹ ਕੰਬੇ
2: ਜ਼ਰੀਨਾ ਕੀ ਆਵੀ ਹੈ ਕਾ ਮੁਹੰਮਦ ਕੀ ਆਵੀ ਹੈ ਕਾ
1: ਹਰ ਉਮੀਦ ਕਰਨੇ ਜ਼ਰੀਨਾ ਮੁਹੰਮਦ ਅਡੋਂ ਤੇ ਬੇਨ ਕ ਮੰਗੇ ਹਵਾ
2: ਦੀ ਵੇਨੇ ਅਡੋ
1: ਦੀ ਬੇਨ ਦੋ ਦੇਂ ਦੀ
2: ਵੇਨੇ
1: ਦੇਂ ਕੋਨ ਰਸ ਕੋਨ ਕਾ
2: ਕੋ ਏ ਮੀਵਾ ਤੋਲ ਮਾਟੂ ਵਾਰੀ
1: ਮੀਵਾ ਤੋਲ ਮਾਟੂ ਵਾਰੀ ਦੇਂ ਤੁੰ ਹੋ ਤਲ ਕਾ ਦੇਂਦਾਣ
2: ਤਿਵੇਨ ਫਾਫਾ ਤੋਂ ਨਿਲੰਦੁ ਗੁਲ ਹਜ਼ਾਰ ਕੇ ਹੁਰੀਆਮੀ
1: ਹੋ ਹੁਰੀਆਮ ਨੇ
2: ਤਿਵੇਨ ਅਟਵਾਹਨ ਦੇ ਮੁਸਕੁਲਿੰਗ ਗਾ ਮੋਇ
1: ਹਾਂ ਦੇਂ
2: ਦੇਂ ਦੇਂ ਆਲਗੰਡ ਕੇ ਦਾਰੀ ਉਲੇ ਨੇ ਮੀਵਾ ਤੋਲ ਮੁਲੀ ਗਾ ਅਰਾਇ ਰੁਗੇ ਹੁਰੀਆ ਇਮ ਨੰ ਉਨਾਨ ਅਟਵਾਹ ਹਾਂ
1: ਦੇਂ
2: ਦੇਂ ਦੀ ਵੇਰੇ ਜੇ ਕੇ ਅੜੁਗੇ ਟੀਮਾ
1: ਸ਼ੁਕਰੀਆ ਸ਼ੁਕਰੀਆ ਟੀਮ ਕੇ ਫਰਾਤੋਂਗੇ ਆਜ ਕੋ ਰਮੀਜ਼ਵਾ ਆਦ ਬਰਬਰ ਸ਼ੁਕਰੀਆ ਅਲਨ ਫਰਾਤ ਹਵਾ
2: ਬਰਬਰ ਸ਼ੁਕਰੀਆ
1: ਬੇ ਮੇ ਮਮਿਆ ਲਵਾ ਅਡੋ ਹਾਲਮ ਵਿਦੋ
2: ਆਦ ਇਨ ਲਵਾ ਅਡੋ ਹਮ ਵੀ
1: ਬਾਦ ਬਰਬਰ ਸ਼ੁਕਰੀਆ ਬੈਰੀ ਤੇ ਅਨ ਹਫਤੇ ਬੈਰਵਣ ਕੋ ਉਮੀਦ ਗਾ ਮਿਹਾਰ ਮੇ ਲਵਾ ਗਨਸਤੇ
2: ਯਾਦ ਕਰ ਵਿਆ ਫੋਨ ਨਾ ਗਾਤੀਆ ਬਾਦ ਵੇਰੀ ਵਾਨੇ
1: ਆਦ ਮਸੈਨ ਸ਼ੁਕਰੀਆ ਬਾਜਰ ਰਿਆ ਕੇ ਦੇ
2: ਜੀਆ ਬਾਜਰ ਦੇਖ ਕੇ

0: ਮੈਨੂੰ ਪ੍ਰੋਗਰਾਮ ਆਵੇ ਬਣਿਆ ਨਹੀਂ ਕੋਈ ਪ੍ਰੋਗਰਾਮ ਤੇ ਬਾਲਾ ਲੰਦੋ
1: ਅਹਿਮ ਮਨ ਦਾ
0: ਬੈਰੀ ਨੂੰ ਆਣੇ
1: ਓ ਰੇਗਣ ਮਾ ਆਵਾ ਨਿਦੇ ਮਾ ਫਤਿਆ ਹੈਲਾ ਨਹੀਂ ਤਾਤੇ ਮਸ ਦੋ
0: ਹੈਲਾ ਨਾ ਵਾਰਾ ਹੈਂਡੂਲਾ
1: ਅਹਿਮ ਬਗਨ ਤੇ ਦੇ ਰੇਗਣ ਮਾ ਅਤੁਕ ਰੇ ਫਤਿ ਰੇਗਣ ਨਿਦੰ ਜੇ ਨਾ ਦੋ ਨਿਦਾ ਫਤਿ ਹੈਲੇ ਤੇ ਮਸੇ ਕੁਰਨ ਜੇ ਤੇ ਰੰਗਲ
0: ਤੇ ਹਾਂ ਵੀ ਹਮ ਵਗੇ ਹੈਲੇ ਵੇ ਨਹੀਂ ਹਾਂ
1: ਗਾੜੀ ਕਾ ਹਿੰਗਾ ਹਮ ਮਾ ਮੇ ਸੈਦਾ ਗੇ ਲਵਾਇਆ ਦੇ ਮੈਂ ਅਦਮਾ ਕਾਕਾ ਖਾਸ ਕੋਲਾਂ
0: ਸਭ ਖੋਲਾ ਕਦੇ ਵਾਕੀ ਵੀ ਇਹਨੇ ਦੇ ਗਿਆ ਅਡੋ ਹੈ ਮੈਨੂੰ ਵੀ ਖਾਸ ਤੇ
1: ਅੱਡੀ ਹਾਂ ਮੈਂ ਨਾ
0: ਕੋਡੋ ਨਾ ਟੈਂਗੇ ਕੋਡੋ ਵਾ ਖਾਵਲੇ ਆਈ ਸਤ ਨਹੀਂ ਮਾਇਆ
1: ਆ ਮਸੇ ਨੇ ਹਮ
0: ਮੈਂ ਕਰ ਸਲਾਮ ਬਣ
1: ਲਾ ਕੇ ਹਮਰਾ ਦਿਮਾਗ ਦੀ ਬੁੜ ਦਾਣੇ ਰੱਖ ਰਿਹਾ ਵੀ ਗੇ ਤਾ
0: ਹਾਂ
1: ਇਹ ਮੈਂ ਸਾਈ ਦਾ ਵਾਕੀ ਦਾਣੇ ਰੱਬ ਬਾਜਰੇ ਕੇ ਦੇਂਗੇ
0: ਹਾਂ ਓਕੇ
1: ਹਾਂ